ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੰਦੇਸ਼ ਅਲਕ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬ੍ਰਿਸਵਾਨੀ 101 ਐਮ ਤੇ ਜਿਹੜਾ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਰੁਕ ਕਰਦੇ ਹਾਂ ਪੰਜਾਬ ਦੇ ਵੱਲ ਜਿੱਥੇ ਅੰਮ੍ਰਿਤਸਰ ਦੇ ਗੁਰੂ ਨਗਰ ਸਥਿਤ ਲੋਹਾਰਕਾ ਰੋਡ ਤੇ ਬੀਤੀ ਸ਼ਾਮ ਸਨਸਨੀਖੇਜ਼ ਵਾਰਦਾਤ ਵਾਪਰੀ ਜਿੱਥੇ ਮਸ਼ਹੂਰ ਇਨਫਲੂਐਂਸਰ ਮੈਟ ਸੰਧੂ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਣਕਾਰੀ ਅਨੁਸਾਰ ਮੈਟ ਸੰਧੂ ਆਪਣੇ ਸਾਥੀਆਂ ਨਾਲ ਆਪਣੀ ਗੱਡੀ ਵਿਚ ਲੋਹਾਰਕਾ ਰੋਡ ਰਾਹੀਂ ਰਣਜੀਤ ਐਵਨਿਊ ਵੱਲ ਜਾ ਰਿਹਾ ਸੀ ਇਕ ਵੱਡੀ ਵਾਸ਼ਿੰਗ ਸੈਂਟਰ ਦੇ ਬਾਹਰ ਗੱਡੀ ਵਾਸ਼ਿੰਗ ਸੈਂਟਰ ਦੇ ਬਾਹਰ ਪਹੁੰਚਦਿਆਂ ਹੀ ਹਮਲਾਵਰਾਂ ਨੇ ਉਸ ਤੇ ਗੋਲੀਆਂ ਚਲਾ ਦਿੱਤਾ ਵਾਸ਼ਿੰਗ ਸੈਂਟਰ ਦਾ ਕੰਮ ਕਰਦੇ ਨੌਜਵਾਨਾਂ ਨੇ ਦਸਿਆ ਕਿ ਉਹ ਅੰਦਰ ਗੱਡੀਆਂ ਧੋ ਰਹੇ ਸਨ ਜਿਸ ਕਾਰਨ ਸ਼ੁਰੂ ਵਿਚ ਉਨ੍ਹਾਂ ਨੂੰ ਗੋਲੀਆਂ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਬਾਹਰ ਅਫੜਾ ਤਫੜੀ ਮਚਣ ਤੋਂ ਤੇ ਜਦੋਂ ਉਹ ਬਾਹਰ ਆਏ ਤਾਂ ਮੈਟ ਸੰਧੂ ਨਾਲ ਮੌਜੂਦ ਉਨ੍ਹਾਂ ਦੀਆਂ ਮਹਿਲਾ ਸਾਥੀਆਂ ਤੇ ਹੋਰ ਦੁਕਾਨਦਾਰਾਂ ਨੇ ਉਸ ਨੂੰ ਗੱਡੀ ਵਿਚ ਪਾ ਕੇ ਤੁਰੰਤ ਹਸਪਤਾਲ ਪਹੁੰਚਾਇਆ ਪਰ ਹਸਪਤਾਲ ਜਾਂਦੇ ਸਮੇਂ ਹੀ ਉਸ ਦੀ ਮੌਤ ਹੋ ਗਈ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਨੇ ਕਿਹਾ ਹੈ ਕਿ ਹੱਤਿਆਕਾਂਡ ਦੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਉਨ੍ਹਾਂ ਦਸਿਆ ਕਿ ਮੈਟ ਸੰਧੂ ਅੰਮ੍ਰਿਤਸਰ ਦੇ ਨਾਲ ਲਗਦੇ ਜ਼ਿਲ੍ਹੇ ਵਿਚ ਰਹਿੰਦਾ ਸੀ ਅਤੇ ਉਸ ਨੇ ਆਪਣੀ ਗੱਡੀ ਇਥੇ ਇਕ ਵਾਸ਼ਿੰਗ ਸਟੇਸ਼ਨ ਤੇ ਧੋਣ ਲਈ ਦਿੱਤੀ ਸੀ ਜਿੱਥੇ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਪੁਲਿਸ ਕੋਲ ਇਸ ਮਾਮਲੇ ਦਾ ਕਾਫ਼ੀ ਪੁਖਤਾ ਲੀਡਸ ਹਨ ਜਿਸਨੇ ਵੀ ਵਾਰਦਾਤ ਕੀਤੀ ਹੈ ਅਤੇ ਜਿਸ ਵੱਲੋਂ ਕਰਵਾਈ ਗਈ ਹੈ ਸਾਨੂੰ ਪਤਾ ਲੱਗ ਗਿਆ ਤੇ ਨਤੀਜੇ ਜਲਦੀ ਸਾਹਮਣੇ ਆਉਣਗੇ ਪੁਲਿਸ ਕਮਿਸ਼ਨਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਮੈਟ ਸੰਧੂ ਦਾ ਪੋਸਟਮਾਰਟਮ ਕਰਵਾਇਆ ਜਾ ਚੁੱਕਿਆ ਤੇ FIR ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਫਲਾਈ ਦੁਬਈ ਦੀ ਜੇ ਗੱਲ ਕਰੀਏ ਤਾਂ ਫਲਾਈ ਦੁਬਈ ਦੇ ਇਕ ਸਹਿ ਪਾਇਲਟ ਵੱਲੋਂ ਉਡਾਣ ਦੌਰਾਨ ਕੈਪਟਨ ਤੇ ਹਮਲਾ ਕਰਕੇ ਜਹਾਜ਼ ਨੂੰ ਹਾਸਾਗ੍ਰਸਤ ਕਰਨ ਦੀ ਕਥਿਤ ਕੋਸ਼ਿਸ਼ ਦੇ ਮਾਮਲੇ ਵਿਚ ਆਸਟ੍ਰੇਲੀਆ ਨਾਲ ਜੁੜੇ ਸਬੰਧਾਂ ਲਈ ਆਸਟ੍ਰੇਲੀਆਈ ਫੈਡਰਲ ਪੁਲਿਸ ਸਮੇਤ ਹੋਰ ਜਾਂਚ ਏਜੰਸੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਸਟ੍ਰੇਲੀਆਈ ਫੈਡਰਲ ਪੁਲਿਸ ਨੇ ਦਸਿਆ ਕਿ ਵਿਕਟੋਰੀਆ ਦੀ ਸਾਂਝੀ ਅੱਤਵਾਦ ਵਿਰੋਧੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਟੀਮ ਵਿਚ ਆਸਟ੍ਰੇਲੀਆਈ ਫੈਡਰਲ ਪੁਲਿਸ ਵਿਕਟੋਰੀਆ ਪੁਲਿਸ ਅਤੇ ਆਸਟ੍ਰੇਲੀਆਈ ਸੁਰੱਖਿਆ ਖੁਫੀਆ ਏਜੰਸੀਆਂ ਸ਼ਾਮਲ ਹਨ ਜਾਣਕਾਰੀ ਅਨੁਸਾਰ ਉਮਾਨੀ ਨਾਗਰਿਕ ਸਹਿ ਪਾਇਲਟ ਹਮਾਮ ਅਲ ਹਮਾਮੀ ਵੱਲੋਂ ਬੁੱਧਵਾਰ ਨੂੰ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਦੋਂ ਤੇਲ ਅਵੀਵ ਜਾ ਰਹੇ ਫਲਾਈ ਦੁਬਈ ਦੇ ਜਹਾਜ਼ ਵਿਚ ਸਹਿ ਪਾਇਲਟ ਨੇ ਕਥਿਤ ਤੌਰ ਤੇ ਕਪਤਾਨ ਸਮਿਤ ਮਛਾਰ ਤੇ ਹਮਲਾ ਕਰ ਦਿੱਤਾ ਇਸ ਦੌਰਾਨ ਜਹਾਜ਼ ਲਗਭਗ 14,000 ਫੁੱਟ ਹੇਠਾਂ ਆ ਗਿਆ ਜਹਾਜ਼ ਵਿਚ 174 ਯਾਤਰੀ ਅਤੇ ਅਮਲਾ ਸਵਾਰ ਸਨ ਹਾਲਾਤ ਵਿਗੜਨ ਮਗਰੋਂ ਜਹਾਜ਼ ਨੂੰ ਸਾਊਦੀ ਅਰਬ ਦੇ ਉੱਤਰ ਪੱਛਮੀ ਸ਼ਹਿਰ ਤਬੂਕ ਵੱਲ ਮੋੜ ਕੇ ਐਮਰਜੈਂਸੀ ਉਤਾਰਿਆ ਗਿਆ ਜਾਂਚ ਵਿਚ ਸਾਹਮਣੇ ਆਇਆ ਕਿ ਸਹਿ ਪਾਇਲਟ ਨੂੰ 2014 ਵਿਚ ਆਸਟ੍ਰੇਲੀਆ ਦਾ ਵਿਦਿਆਰਥੀ ਵੀਜ਼ਾ ਮਿਲਿਆ ਸੀ ਅਤੇ ਉਸਨੇ 2015 ਤੋਂ 2017 ਤੱਕ ਆਸਟ੍ਰੇਲੀਆ ਵਿਚ ਪੜ੍ਹਾਈ ਕੀਤੀ ਇਸ ਤੋਂ ਬਾਅਦ ਉਹ ਆਸਟ੍ਰੇਲੀਆ ਛੱਡ ਗਿਆ ਉਸਦਾ ਵੀਜ਼ਾ 2019 ਵਿਚ ਰੱਦ ਕੀਤਾ ਗਿਆ ਸੀ ਹਾਲਾਂਕਿ ਜਾਣਕਾਰੀ ਮੁਤਾਬਕ ਵੀਜ਼ਾ ਚਰਿੱਤਰ ਜਾਂ ਸੁਰੱਖਿਆ ਕਾਰਨਾਂ ਕਰਕੇ ਰੱਦ ਨਹੀਂ ਕੀਤਾ ਗਿਆ ਸੀ ਉਸਨੇ ਜਿਸ ਕੋਰਸ ਵਿਚ ਦਾਖਲਾ ਲਿਆ ਸੀ ਉਸ ਵਿਚ ਦਾਖਲਾ ਬਰਕਰਾਰ ਨਾ ਰਹਿਣ ਕਾਰਨ ਉਹ ਵਿਦਿਆਰਥੀ ਵੀਜ਼ੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਸੀ ਹੁਣ ਅੱਤਵਾਦ ਵਿਰੋਧੀ ਟੀਮ ਇਹ ਪਤਾ ਲਗਾ ਰਹੀ ਹੈ ਕਿ ਕਿਤੇ ਉਹ ਆਸਟ੍ਰੇਲੀਆ ਵਿਚ ਰਹਿੰਦਿਆਂ ਕੱਟੜਪੰਥੀ ਵਿਚਾਰਧਾਰਾ ਤੋਂ ਪ੍ਰਭਾਵਿਤ ਤਾਂ ਨਹੀਂ ਹੋ ਗਿਆ ਸੀ ਸਹਿ ਪਾਇਲਟ ਉਮਾਨ ਦਾ ਨਾਗਰਿਕ ਦਸਿਆ ਗਿਆ ਹੈ ਅਧਿਕਾਰੀ ਅਨੁਸਾਰ ਉਸ ਨੂੰ ਕਥਿਤ ਤੌਰ ਤੇ ਕੱਟੜਪੰਥੀ ਵਿਚਾਰਾਂ ਕਾਰਨ ਉਮਾਰ ਦੀ ਕੌਮੀ ਹਵਾਈ ਸੈਨਾ ਵਿਚ ਜਹਾਜ਼ ਉਡਾਉਣ ਤੋਂ ਰੋਕਿਆ ਗਿਆ ਸੀ ਸੰਯੁਕਤ ਅਰਬ ਅਮੀਰਾਤ ਵੱਲੋਂ ਕੀਤੀ ਜਾ ਰਹੀ ਵੱਖਰੀ ਜਾਂਚ ਵਿਚ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਹੈ ਜਾਂਚ ਅਨੁਸਾਰ ਸਹਿ ਪਾਇਲਟ ਨੇ ਕਾਕਪਿਟ ਵਿਚ ਪਈ ਐਮਰਜੈਂਸੀ ਕੁਹਾੜੀ ਨਾਲ ਹਮਲਾ ਕੀਤਾ ਤੇ ਜਹਾਜ਼ ਦਾ ਕੰਟਰੋਲ ਆਪਣੇ ਹੱਥ ਵਿਚ ਲੈਣ ਦੀ ਕੋਸ਼ਿਸ਼ ਕੀਤੀ ਇਸ ਘਟਨਾ ਨੇ ਫਲਾਈ ਦੁਬਈ ਵੱਲੋਂ ਪਾਇਲਟਾਂ ਦੀ ਭਰਤੀ ਅਤੇ ਉਨ੍ਹਾਂ ਦੇ ਪਿਛੋਕੜ ਦੀ ਜਾਂਚ ਪ੍ਰਕਿਰਿਆ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ ਖਾਸ ਤੌਰ ਤੇ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸੁਰੱਖਿਆ ਸਬੰਧੀ ਚਿੰਤਾਵਾਂ ਦੇ ਬਾਵਜੂਦ ਉਹ ਪਾਇਲਟ ਵਜੋਂ ਨੌਕਰੀ ਹਾਸਲ ਕਰਨ ਵਿਚ ਕਿਵੇਂ ਕਾਮਯਾਬ ਹੋਇਆ ਜਾਣਕਾਰੀ ਅਨੁਸਾਰ ਉਸਨੇ 2025 ਵਿਚ ਮੋਰਕੋ ਦੀ ਕੌਮੀ ਹਵਾਈ ਕੰਪਨੀ ਰਾਇਲ ਏਅਰ ਮਾਰੋਕ ਨਾਲ 3 ਮਹੀਨੇ ਦੀ ਸਿਧਾਂਤਕ ਸਿਖਲਾਈ ਲਈ ਸੀ ਪਰ ਸਿਖਲਾਈ ਪੂਰੀ ਹੋਣ ਮਗਰੋਂ ਉਸ ਨੂੰ ਨੌਕਰੀ ਲਈ ਨਹੀਂ ਚੁਣਿਆ ਗਿਆ ਇਸ ਤੋਂ ਇਲਾਵਾ ਉਸਨੇ ਬ੍ਰਿਟੇਨ ਦੀ ਬੰਗਿਮਸ਼ਾਇਰ ਨਿਊ ਯੂਨੀਵਰਸਿਟੀ ਤੋਂ ਹਵਾਬਾਜ਼ੀ ਪ੍ਰਬੰਧਨ ਦਾ
दूरवर्ती कोर्स भी किया सी पर उथे उसने पायलट सिखलाई नहीं ली सी। अपनी सूझबूझ और बेमिसाल हिम्मत कारण भारतीय मूल के कैप्टन स्मिथ मचार ने अपनी जान की परवाह न करद जहाज नडे हादसे का शिकार होने बचाने अहम भूमिका निभाई है। संकट की घड़ी वलों दिखाई गई बहादरी ने उन्होंने विश्व पद्धर से हीरो बना दिता। भारत के प्रधानमंत्री नरेन्द्र मोदी, इजराइल के प्रधानमंत्री, साउदी अरब समेत कई विश्व आगुआ ने कैप्टन मचार की हिम्मत, सूझबूझ और फर्ज प्रति समर्पण की भरपूर प्रशंसा की है। उधर भारत ने संयुक्त राष्ट्र विच पाकिस्तान की तिखी आलोचना करदे जम्मू कश्मीर बारे उस दी टिप्पणियां नूं पूरी तरह खारिज कर दिता ते कहा है कि इस्लामाबाद दी अखौती सिविलियन सरकारां अपनी फौज ते रहमो करम ते निर्भर हन ते इन्हां सरकारां चो विरलियां ही अपना कार्यकाल पूरा कर पाउंदियां हन। भारत ने संयुक्त राष्ट्र महासभा की तीजी कमेटी की मीटिंग विच पाकिस्तान दी टिप्पणियां दे जवाब विच जवाब देने दे अधिकार की वरतों की। मीटिंग दौरान पाकिस्तानी प्रतिनिधि ने जम्मू कश्मीर का मुद्दा उठाया सी। भारत ने इन टिप्पणियों नूं स्पष्ट रूप नाल खारिज करदिया कहा है कि जम्मू कश्मीर अते लद्दाख दे केंद्र शासित प्रदेश भारत दे अटुट अते अणखवें हिस्से हन अते हमेशा रहणगे। ਤਾਹੁਣ ਤੱਕ ਦੀਆਂ ਅਹਿਮ ਖਬਰਾਂ ਵਿੱਚ ਬਸ ਇਹਨਾਂ ਹੀ। ਖਬਰਾਂ ਦੀ ਵਧੇਰੇ ਜਾਣਕਾਰੀ ਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ brisoni@brisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬ੍ਰਿਸੋਨੀ 101.1। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

वेलकम आदाब जी, सत श्री अकाल जी। हां तुसी बने होए हो जी थोड़े अपने चहेते रेडियो स्टेशन रेडियो ब्रिस्टोनी 101.1 ते जी अच्छे संदेश अलग दिनां च बन चुके हो। ढेर सारियां गल्लां करन दा साडा बहुत ही ज्यादा सोहना जिहा वेला शुरू हो चुका है जी। ते इस वेले दे दौरान असीं गल्लां करनियां ही करनियां ने, नालों नाल ढेर सारे गीत वी सुनने ने। ਤੁਸੀਂ ਬਸ ਜੁੜਦੇ ਰਹੋ ਸਾਡੇ ਨਾਲ। ਰੇਡੀਓ ਬ੍ਰਿਸਵਾਨੀ 101.1 ਸਾਡਾ ਫੇਸਬੁੱਕ ਪੇਜ ਹੈ ਜੀ, ਬ੍ਰਿਸਵਾਨੀ @brisvani.com ਸਾਡੀ ਈਮੇਲ ਆਈ ਡੀ ਹੈ। ਜ਼ਰੀਆ ਜਿਹੜਾ ਤੁਹਾਨੂੰ ਚੰਗਾ ਲੱਗਦਾ ਨਾ ਤੁਸੀਂ ਉਹ ਅਪਣਾ ਲਓ, ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰੋ। ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ। ਮੈਂ ਹੁਣੇ ਵਾਪਸ ਆਉਂਦੀ ਹਾਂ, ਤੁਸੀਂ ਕਿਤੇ ਨਹੀਂ ਜਾਣਾ, ਬਸ ਸਾਡੇ ਨਾਲ ਜੁੜਦੇ ਰਹਿਣਾ ਹੈ, ਗੀਤਾਂ ਨੂੰ ਸੁਣਨਾ ਹੈ ਤੇ ਗੱਲਾਂ ਕਰਨੀਆਂ ਨੇ। ਮੈਂ ਹੁਣੇ ਵਾਪਸ ਆਈ, ਇੰਜੋਏ ਕਰੋ ਇਹ ਸੁਣੇ ਸੁਣੇ ਗੀਤ।

ਹਾਂ ਬਹੁਤ ਪਤਲਾ ਹੋਣ ਦੇ ਚੱਕਰ ਦੇ ਵਿੱਚ ਕਈ ਕਈ ਸਕੈਲਟਨ ਹੋ ਜਾਂਦੇ ਨੇ, ਕਈ ਵਧੀਆ ਲੱਗਦੇ ਨੇ ਪਰ ਕਈਆਂ ਨੂੰ ਮਤਲਬ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪੈਂਦਾ। ਤਾਂ ਮੈਂ ਅੱਜ ਉਹਨਾਂ ਹੀ ਐਕਟਰਸ ਬਾਰੇ ਦੱਸੂੰਗੀ ਜੋ ਜ਼ਿਆਦਾ ਪਤਲੇ ਹੋ ਗਏ ਸੀ ਅਤੇ ਉਹਨਾਂ ਨੂੰ ਟ੍ਰੋਲ ਕੀਤਾ ਗਿਆ ਸੀ ਉਹਨਾਂ ਦੇ ਉਹੀ ਪਤਲੀ ਲੁੱਕ ਕਰਕੇ।

ਹਾਂਜੀ ਤਾਂ ਜੀ ਆਇਆਂ ਨੂੰ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101.1 ਐਮ ਤੇ ਚਾਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ ਇਸ ਲਿਸਟ ਵਿੱਚ ਜਿਹੜਾ ਅਗਲਾ ਨਾਮ ਹੈ ਉਹ ਹੈ ਹਿਮੇਸ਼ ਰੇਸ਼ਮੀਆ ਦਾ ਬਾਲੀਵੁੱਡ ਸਿੰਗਰ ਐਕਟਰ ਹਿਮੇਸ਼ ਰੇਸ਼ਮੀਆ ਦਾ ਇੱਕ ਦੌਰ ਅਜਿਹਾ ਸੀ ਜਦ ਸ਼ਾਇਦ ਹੀ ਕੋਈ ਅਜਿਹੀ ਫਿਲਮ ਹੁੰਦੀ ਹੋਵੇ ਜਿਸ ਵਿੱਚ ਹਿਮੇਸ਼ ਦਾ ਗਾਣਾ ਤੇ ਉਹਨਾਂ ਦਾ ਮਿਊਜ਼ਿਕ ਨਾ ਹੁੰਦਾ ਹੋਵੇ ਲੰਬੇ ਸਮੇਂ ਤੱਕ ਮਿਊਜ਼ਿਕ ਬਣਾਉਣ ਤੋਂ ਬਾਅਦ ਜਦ ਹਿਮੇਸ਼ ਗਾਇਕੀ ਦੀ ਦੁਨੀਆ ਵਿੱਚ ਉਤਰੇ ਤਾਂ ਉਹਨਾਂ ਨੇ ਤੂਫਾਨ ਮਚਾ ਦਿੱਤਾ ਸੀ ਉਹਨਾਂ ਦਾ ਹਰ ਗਾਣਾ ਚਾਰਟ ਬਸਟਰ ਹੋ ਜਾਂਦਾ ਸੀ ਫਿਰ ਹਿਮੇਸ਼ ਨੇ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਿਆ ਤੇ ਉੱਥੋਂ ਤੱਕ ਇਹ ਸਭ ਠੀਕ ਸੀ ਗੜਬੜ ਹੋਈ ਜਦ ਉਹਨਾਂ ਨੇ ਅਚਾਨਕ ਬਹੁਤ ਜ਼ਿਆਦਾ ਵੇਟ ਲੂਜ਼ ਕੀਤਾ ਹਿਮੇਸ਼ ਟ੍ਰੋਲ ਹੋਣ ਲੱਗੇ ਤੇ ਇਸ ਤੋਂ ਬਾਅਦ ਉਹਨਾਂ ਦੇ ਗਾਣੇ ਤੇ ਫਿਲਮਾਂ ਵੀ ਫਲੋਪ ਹੋਣੀਆਂ ਸ਼ੁਰੂ ਹੋ ਗਈਆਂ

0: वधेरे किफायती रिहायश की शुरुआत वधेरे घरां दी उपलब्धता नाल हुंदी है। इसे लई नवीं क्वींसलैंड सरकार बुनियादी ढांचे विच $2 बिलियन का निवेश कर रही है ता जो क्वींसलैंड भर विच 98,000 नवे घरां दे निर्माण का राह खोलिया जा सके। अ प्लेस टू कॉल होम खोजो। क्वींसलैंड सरकार ब्रिस्बेन वालों अधिकारित ऑथराइज्ड बाय द क्वींसलैंड गवर्नमेंट ब्रिस्बेन।
1: क्वींसलैंड विच हर साल जंगलां विच अग लगदी है। ਇਹ ਤੁਹਾਡੇ ਪਰਿਵਾਰ ਅਤੇ ਘਰ ਨੂੰ ਤਿਆਰ ਕਰਨ ਦਾ ਸਮਾਂ ਹੈ। ਜੰਗਲ ਦੀ ਅੱਗ ਤੋਂ ਬਚਾਵ ਦੀ ਯੋਜਨਾ ਬਣਾਓ ਤਾਂ ਜੇ ਹਰ ਕੋਈ ਜਾਣ ਸਕੇ ਕਿ ਕਰਨਾ ਹੈ। ਆਪਣੇ ਪਰਿਵਾਰ ਲਈ ਲੋੜੀਂਦੀਆਂ ਸਾਰੀ ਜ਼ਰੂਰੀ ਚੀਜ਼ਾਂ ਨਾਲ ਘਰ ਛੱਡ ਕੇ ਜਾਣ ਵਾਲੀ ਕਿੱਟ ਬਣਾਓ। ਅੱਗ ਦੇ ਖਤਰੇ ਦੇ ਦਰਜਿਆਂ ਦੀ ਜਾਂਚ ਕਰੋ ਅਤੇ ਜੰਗਲ ਦੀ ਅੱਗ ਦੀਆਂ ਚੇਤਾਵਨੀਆਂ ਨੂੰ ਸੁਣੋ। ਹੋਰ ਜਾਣੋ ਬੁਸ਼ ਫਾਇਰ ਸਰਵਾਈਵਰ ਪਲਾਨ ਦੀ ਪਾਲ ਕਰੋ। ਕੁਈਨਜ਼ਲੈਂਡ ਸਰਕਾਰ।

ਆਏ ਤਾਂ ਸੀ ਐਕਟਰਸ ਦੀ ਗੱਲ ਪਰ ਬਹੁਤ ਸਾਰੇ ਐਕਟਰਸ ਤੇ ਐਕਟ੍ਰੈਸ ਸਪੈਸ਼ਲੀ ਅਜਿਹੀਆਂ ਹੈਗੀਆਂ ਨੇ ਜਿਨ੍ਹਾਂ ਨੇ ਜਦੋਂ ਵੇਟ ਲੂਜ਼ ਕੀਤਾ ਤਾਂ ਬਕਮਾਲ ਲੱਗਣ ਲੱਗ ਗਈਆਂ। ਉਸ ਵਿੱਚ ਸਭ ਤੋਂ ਪਹਿਲਾਂ ਨਾਮ ਤਾਂ ਹਾਲ ਫਿਲਹਾਲ ਦੀ ਘੜੀ ਤੁਹਾਡੇ ਜ਼ੁਬਾਨ ਤੇ ਸ਼ਹਿਨਾਜ਼ ਗਿੱਲ ਦਾ ਆਇਆ ਹੋਊਗਾ, ਕਿਉਂਕਿ ਬਿਗ ਬੌਸ ਦੇ ਵਿੱਚ ਜਦੋਂ ਸ਼ਹਿਨਾਜ਼ ਗਿੱਲ ਦੇਖੀ ਸੀ ਤਾਂ ਬਹੁਤ ਬਲਕੀ ਜੀ ਤੇ ਕਿਊਟ ਸੀ ਬਟ ਹੁਣ ਉਹ ਹੌਟ ਹੋ ਗਈ ਹੈ ਕਿਉਂਕਿ ਵੇਟ ਲੂਜ਼ ਕੀਤਾ ਹੈ ਤੇ ਬਹੁਤ ਜ਼ਿਆਦਾ ਸਲਿਮ ਹੋ ਗਈ ਹੈ। ਜ਼ਰੀਨ ਖਾਨ ਹੋ ਗਈ ਤੇ ਫਿਰ ਸਾਰਾ ਅਲੀ ਖਾਨ ਦੀਆਂ ਪੁਰਾਣੀਆਂ ਤੇ ਨਵੀਆਂ ਵੀਡੀਓਜ਼ ਤਸਵੀਰਾਂ ਜਦ ਤੁਸੀਂ ਦੇਖਦੇ ਹੋ ਤਾਂ ਪਤਾ ਲੱਗਦਾ ਹੈ ਕਿ ਡਿਜ਼ਾਸਟਰ ਤਾਂ ਨਹੀਂ, ਬਹੁਤ ਜ਼ਿਆਦਾ ਸ਼ਾਨਦਾਰ ਉਹਨਾਂ 'ਚ ਚੇਂਜ ਆਇਆ ਹੈਗਾ। ਕਿ ਤੁਹਾਨੂੰ ਕਿਹੜੇ ਐਕਟਰ ਦਾ ਟਰਾਂਸਫੋਰਮੇਸ਼ਨ ਜ਼ਿਆਦਾ ਚੰਗਾ ਲੱਗਿਆ ਕਿ ਟ੍ਰੋਲ ਨਹੀਂ ਹੋਣਾ ਚਾਹੀਦਾ ਸੀ ਤੇ ਕਿਹੜੀ ਐਕਟਰ ਲੱਗਦੀ ਹੈਗੀ ਐਕਟਰੈਸ ਕਿ ਇਹ ਪਤਲੀ ਹੋ ਕੇ ਚੰਗੀ ਨਹੀਂ ਲੱਗੀ, ਤਾਂ ਜ਼ਰੂਰ ਸਾਨੂੰ ਦੱਸਿਓ, ਜੁੜੋ ਸਾਡੇ ਨਾਲ। ਤਾਂ ਫਿਲਹਾਲ ਪਹਿਲਾਂ ਕੀ ਸੁਣੋ।

0: ਮਿਕਸਿੰਗ ਇਨ ਦਾ ਹਾਊਸ ਮੈਂ ਤੁਹਾਨੂੰ ਕਿਹਾ ਨਾ ਕਿ ਜ਼ਰੂਰ ਜ਼ਰੂਰ ਜ਼ਰੂਰ ਜੁੜੋ ਸਾਡੇ ਨਾਲ ਤਾਂ ਜੁੜੋ ਸਾਡੇ ਨਾਲ ਰੇਡੀਓ ਬ੍ਰਿਸੋਨੀ 107.1 ਸਾਡਾ ਫੇਸਬੁੱਕ ਪੇਜ ਹੈ ਜਿੱਥੇ ਬ੍ਰਿਸੋਨੀ @brisoni.com ਸਾਡੀ ਈਮੇਲ ਆਈਡੀ ਹੈ ਜ਼ਰੀਏ ਜਿਹੜਾ ਵੀ ਅਪਣਾਓ ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਹੋ ਸਾਡਾ ਮਕਸਦ ਹੈਗਾ ਤੁਹਾਡੇ ਨਾਲ ਜੁੜਨ ਦਾ ਤਾਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਨਾ ਕਿ ਦੱਸੋ ਕਿ ਕਿਹੜੇ ਐਕਟਰ ਨੂੰ ਟ੍ਰੋਲਿੰਗ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਸੀ ਕਿ ਉਸਦੀ ਟ੍ਰਾਂਸਫਾਰਮੇਸ਼ਨ ਵਧੀਆ ਸੀ ਤੇ ਕਿਹੜੀ ਐਕਟਰਸ ਤੁਹਾਨੂੰ ਲੱਗਦਾ ਹੈ ਕਿ ਉਸਨੂੰ ਸਲਿਮ ਹੋਣ ਦੀ ਲੋੜ ਨਹੀਂ ਉਹ ਬਲਕਿ ਹੀ ਜ਼ਿਆਦਾ ਵਧੀਆ ਲੱਗਦੀ ਸੀ ਜ਼ਰੂਰ ਦੱਸੋ ਜੁੜਦੇ ਰਹੋ ਸਾਡੇ ਨਾਲ ਤੇ ਮੈਂ ਤਾਂ ਇਹੀ ਵਾਅਦਾ ਕਰਕੇ ਚੱਲੀ ਹਾਂ ਜੀ ਕਿ ਕੱਲ੍ਹ ਕਰਦੇ ਮੁਲਾਕਾਤ ਰੁੱਖ ਆਪਣਾ ਖਿਆਲ ਸਤਿ ਸ਼੍ਰੀ ਅਕਾਲ
1: What does this fight mean to you to defend your title tomorrow night?
2: Yo, I'm gonna smash your boy. Tomorrow night, I'm gonna smash your

ਸਾਸ਼ਕਾਲ ਜੀ ਮੈਂ ਸੰਦੇਸ਼ ਅਲਕ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬ੍ਰਿਸਵਾਨੀ 101 ਐਮ ਤੇ ਜਿਹੜਾ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਆ ਸ਼ੁਰੂਆਤ ਰੁਕ ਕਰਦੇ ਪੰਜਾਬ ਦੇ ਵੱਲ ਜਿੱਥੇ ਅੰਮ੍ਰਿਤਸਰ ਦੇ ਗੁਰੂ ਨਗਰ ਸਥਿਤ ਲੋਹਾਰਕਾ ਰੋਡ ਤੇ ਬੀਤੀ ਸ਼ਾਮ ਸਨਸਨੀਖੇਜ਼ ਵਾਰਦਾਤ ਵਾਪਰੀ ਜਿੱਥੇ ਮਸ਼ਹੂਰ ਇਨਫਲੂਐਂਸਰ ਮੈਟ ਸੰਧੂ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਣਕਾਰੀ ਅਨੁਸਾਰ ਮੈਟ ਸੰਧੂ ਆਪਣੇ ਸਾਥੀਆਂ ਨਾਲ ਆਪਣੀ ਗੱਡੀ ਵਿਚ ਲੋਹਾਰਕਾ ਰੋਡ ਰਾਹੀਂ ਰਣਜੀਤ ਐਵਨਿਊ ਵੱਲ ਜਾ ਰਿਹਾ ਸੀ ਇਕ ਵੱਡੀ ਵਾਸ਼ਿੰਗ ਸੈਂਟਰ ਦੇ ਬਾਹਰ ਗੱਡੀ ਵਾਸ਼ਿੰਗ ਸੈਂਟਰ ਦੇ ਬਾਹਰ ਪਹੁੰਚਦਿਆਂ ਹੀ ਹਮਲਾਵਰਾਂ ਨੇ ਉਸ ਤੇ ਗੋਲੀਆਂ ਚਲਾ ਦਿੱਤਾ ਵਾਸ਼ਿੰਗ ਸੈਂਟਰ ਦਾ ਕੰਮ ਕਰਦੇ ਨੌਜਵਾਨਾਂ ਨੇ ਦਸਿਆ ਕਿ ਉਹ ਅੰਦਰ ਗੱਡੀਆਂ ਧੋ ਰਹੇ ਸਨ ਜਿਸ ਕਾਰਨ ਸ਼ੁਰੂ ਵਿਚ ਉਨ੍ਹਾਂ ਨੂੰ ਗੋਲੀਆਂ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਬਾਹਰ ਅਫੜਾ ਤਫੜੀ ਮਚਣ ਤੋਂ ਤੇ ਜਦੋਂ ਉਹ ਬਾਹਰ ਆਏ ਤਾਂ ਮੈਟ ਸੰਧੂ ਨਾਲ ਮੌਜੂਦ ਉਨ੍ਹਾਂ ਦੀਆਂ ਮਹਿਲਾ ਸਾਥੀਆਂ ਤੇ ਹੋਰ ਦੁਕਾਨਦਾਰਾਂ ਨੇ ਉਸ ਨੂੰ ਗੱਡੀ ਵਿਚ ਪਾ ਕੇ ਤੁਰੰਤ ਹਸਪਤਾਲ ਪਹੁੰਚਾਇਆ ਪਰ ਹਸਪਤਾਲ ਲਿਜਾਂਦੇ ਸਮੇਂ ਹੀ ਉਸ ਦੀ ਮੌਤ ਹੋ ਗਈ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਨੇ ਕਿਹਾ ਹੈ ਕਿ ਹੱਤਿਆਕਾਂਡ ਦੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਉਨ੍ਹਾਂ ਦਸਿਆ ਕਿ ਮੈਟ ਸੰਧੂ ਅੰਮ੍ਰਿਤਸਰ ਦੇ ਨਾਲ ਲਗਦੇ ਜ਼ਿਲ੍ਹੇ ਵਿਚ ਰਹਿੰਦਾ ਸੀ ਅਤੇ ਉਸ ਨੇ ਆਪਣੀ ਗੱਡੀ ਇਥੇ ਇਕ ਵਾਸ਼ਿੰਗ ਸਟੇਸ਼ਨ ਤੇ ਧੋਣ ਲਈ ਦਿੱਤੀ ਸੀ ਜਿੱਥੇ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਪੁਲਿਸ ਕੋਲ ਇਸ ਮਾਮਲੇ ਦਾ ਕਾਫ਼ੀ ਪੁਖਤਾ ਲੀਡਸ ਹਨ ਜਿਸਨੇ ਵੀ ਵਾਰਦਾਤ ਕੀਤੀ ਹੈ ਅਤੇ ਜਿਸ ਵੱਲੋਂ ਕਰਵਾਈ ਗਈ ਹੈ ਸਾਨੂੰ ਪਤਾ ਲੱਗ ਗਿਆ ਤੇ ਨਤੀਜੇ ਜਲਦੀ ਸਾਹਮਣੇ ਆਉਣਗੇ ਪੁਲਿਸ ਕਮਿਸ਼ਨਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਮੈਟ ਸੰਧੂ ਦਾ ਪੋਸਟਮਾਰਟਮ ਕਰਵਾਇਆ ਜਾ ਚੁੱਕਿਆ ਤੇ FIR ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਫਲਾਈ ਦੁਬਈ ਦੀ ਜੇ ਗੱਲ ਕਰੀਏ ਤਾਂ ਫਲਾਈ ਦੁਬਈ ਦੇ ਇਕ ਸਹਿ ਪਾਇਲਟ ਵੱਲੋਂ ਉਡਾਣ ਦੌਰਾਨ ਕੈਪਟਨ ਤੇ ਹਮਲਾ ਕਰਕੇ ਜਹਾਜ਼ ਨੂੰ ਹਾਸਾਗ੍ਰਸਤ ਕਰਨ ਦੀ ਕਥਿਤ ਕੋਸ਼ਿਸ਼ ਦੇ ਮਾਮਲੇ ਵਿਚ ਆਸਟ੍ਰੇਲੀਆ ਨਾਲ ਜੁੜੇ ਸਬੰਧਾਂ ਲਈ ਆਸਟ੍ਰੇਲੀਆਈ ਫੈਡਰਲ ਪੁਲਿਸ ਸਮੇਤ ਹੋਰ ਜਾਂਚ ਏਜੰਸੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਸਟ੍ਰੇਲੀਆਈ ਫੈਡਰਲ ਪੁਲਿਸ ਨੇ ਦਸਿਆ ਕਿ ਵਿਕਟੋਰੀਆ ਦੀ ਸਾਂਝੀ ਅੱਤਵਾਦ ਵਿਰੋਧੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਟੀਮ ਵਿਚ ਆਸਟ੍ਰੇਲੀਆਈ ਫੈਡਰਲ ਪੁਲਿਸ ਵਿਕਟੋਰੀਆ ਪੁਲਿਸ ਅਤੇ ਆਸਟ੍ਰੇਲੀਆਈ ਸੁਰੱਖਿਆ ਖੁਫੀਆ ਏਜੰਸੀਆਂ ਸ਼ਾਮਲ ਹਨ ਜਾਣਕਾਰੀ ਅਨੁਸਾਰ ਓਮਾਨੀ ਨਾਗਰਿਕ ਸਹਿ ਪਾਇਲਟ ਹਮਾਮ ਅਲ ਹਮਾਮੀ ਵੱਲੋਂ ਬੁੱਧਵਾਰ ਨੂੰ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਦੋਂ ਤੇਲ ਅਵੀਵ ਜਾ ਰਹੇ ਫਲਾਈ ਦੁਬਈ ਦੇ ਜਹਾਜ਼ ਵਿਚ ਸਹਿ ਪਾਇਲਟ ਨੇ ਕਥਿਤ ਤੌਰ ਤੇ ਕਪਤਾਨ ਸਮਿਤ ਮਛਾਰ ਤੇ ਹਮਲਾ ਕਰ ਦਿੱਤਾ ਇਸ ਦੌਰਾਨ ਜਹਾਜ਼ ਲਗਭਗ 14,000 ਫੁੱਟ ਹੇਠਾਂ ਆ ਗਿਆ ਜਹਾਜ਼ ਵਿਚ 174 ਯਾਤਰੀ ਅਤੇ ਅਮਲਾ ਸਵਾਰ ਸਨ ਹਾਲਾਤ ਵਿਗੜਨ ਮਗਰੋਂ ਜਹਾਜ਼ ਨੂੰ ਸਾਊਦੀ ਅਰਬ ਦੇ ਉੱਤਰ ਪੱਛਮੀ ਸ਼ਹਿਰ ਤਬੂਕ ਵੱਲ ਮੋੜ ਕੇ ਐਮਰਜੈਂਸੀ ਉਤਾਰਿਆ ਗਿਆ ਜਾਂਚ ਵਿਚ ਸਾਹਮਣੇ ਆਇਆ ਕਿ ਸਹਿ ਪਾਇਲਟ ਨੂੰ 2014 ਵਿਚ ਆਸਟ੍ਰੇਲੀਆ ਦਾ ਵਿਦਿਆਰਥੀ ਵੀਜ਼ਾ ਮਿਲਿਆ ਸੀ ਅਤੇ ਉਸ ਨੇ 2015 ਤੋਂ 2017 ਤੱਕ ਆਸਟ੍ਰੇਲੀਆ ਵਿਚ ਪੜ੍ਹਾਈ ਕੀਤੀ ਇਸ ਤੋਂ ਬਾਅਦ ਉਹ ਆਸਟ੍ਰੇਲੀਆ ਛੱਡ ਗਿਆ ਉਸਦਾ ਵੀਜ਼ਾ 2019 ਵਿਚ ਰੱਦ ਕੀਤਾ ਗਿਆ ਸੀ ਹਾਲਾਂਕਿ ਜਾਣਕਾਰੀ ਮੁਤਾਬਕ ਵੀਜ਼ਾ ਚਰਿੱਤਰ ਜਾਂ ਸੁਰੱਖਿਆ ਕਾਰਨਾਂ ਕਰਕੇ ਰੱਦ ਨਹੀਂ ਕੀਤਾ ਗਿਆ ਸੀ ਉਸਨੇ ਜਿਸ ਕੋਰਸ ਵਿਚ ਦਾਖਲਾ ਲਿਆ ਸੀ ਉਸ ਵਿਚ ਦਾਖਲਾ ਬਰਕਰਾਰ ਨਾ ਰਹਿਣ ਕਾਰਨ ਉਹ ਵਿਦਿਆਰਥੀ ਵੀਜ਼ੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਸੀ ਹੁਣ ਅੱਤਵਾਦ ਵਿਰੋਧੀ ਟੀਮ ਇਹ ਪਤਾ ਲਗਾ ਰਹੀ ਹੈ ਕਿ ਕਿਤੇ ਉਹ ਆਸਟ੍ਰੇਲੀਆ ਵਿਚ ਰਹਿੰਦਿਆਂ ਕੱਟੜਪੰਥੀ ਵਿਚਾਰਧਾਰਾ ਤੋਂ ਪ੍ਰਭਾਵਿਤ ਤਾਂ ਨਹੀਂ ਹੋ ਗਿਆ ਸੀ ਸਹਿ ਪਾਇਲਟ ਓਮਾਨ ਦਾ ਨਾਗਰਿਕ ਦਸਿਆ ਗਿਆ ਹੈ ਅਧਿਕਾਰੀਆਂ ਅਨੁਸਾਰ ਉਸ ਨੂੰ ਕਥਿਤ ਤੌਰ ਤੇ ਕੱਟੜਪੰਥੀ ਵਿਚਾਰਾਂ ਕਾਰਨ ਓਮਾਨ ਦੀ ਕੌਮੀ ਹਵਾਈ ਸੈਨਾ ਵਿਚ ਜਹਾਜ਼ ਉਡਾਉਣ ਤੋਂ ਰੋਕਿਆ ਗਿਆ ਸੀ ਸੰਯੁਕਤ ਅਰਬ ਅਮੀਰਾਤ ਵੱਲੋਂ ਕੀਤੀ ਜਾ ਰਹੀ ਵੱਖਰੀ ਜਾਂਚ ਵਿਚ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਹੈ ਜਾਂਚ ਅਨੁਸਾਰ ਸਹਿ ਪਾਇਲਟ ਨੇ ਕਾਕਪਿਟ ਵਿਚ ਪਈ ਐਮਰਜੈਂਸੀ ਕੁਹਾੜੀ ਨਾਲ ਹਮਲਾ ਕੀਤਾ ਤੇ ਜਹਾਜ਼ ਦਾ ਕੰਟਰੋਲ ਆਪਣੇ ਹੱਥ ਵਿਚ ਲੈਣ ਦੀ ਕੋਸ਼ਿਸ਼ ਕੀਤੀ ਇਸ ਘਟਨਾ ਨੇ ਫਲਾਈ ਦੁਬਈ ਵੱਲੋਂ ਪਾਇਲਟਾਂ ਦੀ ਭਰਤੀ ਅਤੇ ਉਨ੍ਹਾਂ ਦੇ ਪਿਛੋਕੜ ਦੀ ਜਾਂਚ ਪ੍ਰਕਿਰਿਆ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ ਖਾਸ ਤੌਰ ਤੇ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸੁਰੱਖਿਆ ਸਬੰਧੀ ਚਿੰਤਾਵਾਂ ਦੇ ਬਾਵਜੂਦ ਉਹ ਪਾਇਲਟ ਵਜੋਂ ਨੌਕਰੀ ਹਾਸਲ ਕਰਨ ਵਿਚ ਕਿਵੇਂ ਕਾਮਯਾਬ ਹੋਇਆ ਜਾਣਕਾਰੀ ਅਨੁਸਾਰ ਉਸਨੇ 2025 ਵਿਚ ਮੋਰਕੋ ਦੀ ਕੌਮੀ ਹਵਾਈ ਕੰਪਨੀ ਰਾਇਲ ਏਅਰ ਮਾਰੋਕ ਨਾਲ 3 ਮਹੀਨੇ ਦੀ ਸਿਧਾਂਤਕ ਸਿਖਲਾਈ ਲਈ ਸੀ ਪਰ ਸਿਖਲਾਈ ਪੂਰੀ ਹੋਣ ਮਗਰੋਂ ਉਸ ਨੂੰ ਨੌਕਰੀ ਲਈ ਨਹੀਂ ਚੁਣਿਆ ਗਿਆ ਇਸ ਤੋਂ ਇਲਾਵਾ ਉਸਨੇ ਬ੍ਰਿਟੇਨ ਦੀ ਬੰਗਿਮਸ਼ਾਇਰ ਨਿਊ ਯੂਨੀਵਰਸਿਟੀ ਤੋਂ ਹਵਾਬਾਜ਼ੀ ਪ੍ਰਬੰਧਨ ਦਾ
दूरवर्ती कोर्स भी किया सी पर उथे उसने पायलट सिखलाई नहीं लई सी। अपनी सूझबूझ अते बेमिसाल हिम्मत कारण भारतीय मूल दे कैप्टन स्मिथ मचार ने अपनी जान दी परवाह ना करदिआं जहाज नूं वड्डे हादसे दा शिकार होण तों बचाउण विच अहम भूमिका निभाई है। संकट दी घड़ी विच उन्हां वल्लों दिखाई गई बहादरी ने उन्हां नूं विश्व पद्धर ते हीरो बना दित्ता है। भारत दे प्रधानमंत्री नरेंद्र मोदी, इजराइल दे प्रधानमंत्री अते साउदी अरब समेत कई विश्व आगुआं ने कैप्टन मचार दी हिम्मत, सूझबूझ अते फर्ज प्रति समर्पण दी भरपूर प्रशंसा कीती है। उधर भारत ने संयुक्त राष्ट्र विच पाकिस्तान की तिखी आलोचना करदिआं जम्मू कश्मीर बारे उस दीआं टिप्पणियां नूं पूरी तरह खारिज कर दिता ते कहा है कि इस्लामाबाद दीआं अखौती सिविलियन सरकारां अपनी फौज ते रहमोकरम ते निर्भर हन ते इन्हां सरकारां चो विरलियां ही अपना कार्यकाल पूरा कर पाउंदियां हन। भारत ने संयुक्त राष्ट्र महासभा की तीजी कमेटी की मीटिंग विच पाकिस्तान दीआं टिप्पणियां दे जवाब विच जवाब देण दे अधिकार की वरतों की। मीटिंग दौरान पाकिस्तानी प्रतिनिधि ने जम्मू कश्मीर का मुद्दा उठाया सी। भारत ने इन टिप्पणियों स्पष्ट रूप नाल खारिज करदिआं कहा है कि जम्मू कश्मीर अते लद्दाख दे केंद्र शासित प्रदेश भारत दे अटुट अते अणिखवे हिस्से हन अते हमेशा रहणगे। ਤਾਂ ਹੁਣ ਤੱਕ ਦੀ ਅਹਿਮ ਖਬਰਾਂ ਵਿੱਚ ਬਸ ਇਨਾ ਹੀ। ਖਬਰਾਂ ਦੀ ਵਧੇਰੇ ਜਾਣਕਾਰੀ ਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ brisoni@brisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬ੍ਰਿਸੋਨੀ 101.1। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਤੱਕ ਲਈ ਦੇ ਵਿੱਚ ਇਜਾਜ਼ਤ, ਸਤਿ ਸ਼੍ਰੀ ਅਕਾਲ।

वेलकम आदाब जी, सत श्रीकाल जी। तुसी बने हुए हो जी थोड़े अपने चाहे रेडियो स्टेशन रेडियो बरसानी 101.1 FM ते जरचे संदेश अलग दिन बन चुके हो। ढेर सारिया गल्लां करन दा साडा बहुत ही ज्यादा सोहना जिहा वेला शुरू हो चुका है जी। ते इस वेले दे दौरान असीं गल्लां करनियां ही करनियां ने, नालों नाल ढेर सारे गीत वी सुनने ने। ਤੁਸੀਂ ਬਸ ਜੁੜਦੇ ਰਹੋ ਸਾਡੇ ਨਾਲ ਰੇਡੀਓ ਬਿਸਵਾਨੀ 101 FM ਸਾਡੇ ਫੇਸਬੁੱਕ ਪੇਜ ਹੈ ਜੀ ਤੇ bisawani@bisawani.com ਸਾਡੀ ਵੈਬਸਾਈਟ ਹੀ ਹੈ। ਜ਼ਰੀਆ ਜਿਹੜਾ ਤੁਹਾਨੂੰ ਚੰਗਾ ਲੱਗਦਾ ਨਾ ਤੁਸੀਂ ਉਹ ਅਪਣਾ ਲਓ, ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰੋ। ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ। ਮੈਂ ਹੁਣੇ ਵਾਪਸ ਆਉਂਦੇ ਹਾਂ, ਤੁਸੀਂ ਕਿਤੇ ਨਹੀਂ ਜਾਣਾ, ਬਸ ਸਾਡੇ ਨਾਲ ਜੁੜਦੇ ਰਹਿਣਾ ਹੈ, ਗੀਤਾਂ ਨੂੰ ਸੁਣਨਾ ਹੈ ਤੇ ਗੱਲਾਂ ਕਰਨੀਆਂ ਨੇ। ਮੈਂ ਹੁਣੇ ਵਾਪਸ ਆਈ, ਇੰਜੋਏ ਕਰੋ ਇਹ ਸੋਹਣੇ ਸੋਹਣੇ ਗੀਤ।

ਹਾਂਜੀ ਤਾਂ ਜੀ ਆਇਆਂ ਨੂੰ ਜੀ ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਉਹਨਾਂ ਨੇ ਤੇ ਚਾਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਇਸ ਲਿਸਟ ਵਿੱਚ ਜਿਹੜਾ ਅਗਲਾ ਨਾਮ ਹੈ ਉਹ ਹੈ ਹਿਮੇਸ਼ ਰੇਸ਼ਮੀਆ ਦਾ। ਬਾਲੀਵੁੱਡ ਸਿੰਗਰ ਐਕਟਰ ਹਿਮੇਸ਼ ਰੇਸ਼ਮੀਆ ਦਾ ਇੱਕ ਦੌਰ ਅਜਿਹਾ ਸੀ ਜਦ ਸ਼ਾਇਦ ਹੀ ਕੋਈ ਅਜਿਹੀ ਫਿਲਮ ਹੁੰਦੀ ਹੋਵੇ ਜਿਸ ਵਿੱਚ ਹਿਮੇਸ਼ ਦਾ ਗਾਣਾ ਤੇ ਉਹਨਾਂ ਦਾ ਮਿਊਜ਼ਿਕ ਨਾ ਹੁੰਦਾ ਹੋਵੇ। ਲੰਬੇ ਸਮੇਂ ਤੱਕ ਮਿਊਜ਼ਿਕ ਬਣਾਉਣ ਤੋਂ ਬਾਅਦ ਜਦ ਹਿਮੇਸ਼ ਗਾਇਕੀ ਦੀ ਦੁਨੀਆ ਵਿੱਚ ਉਤਰੇ ਤਾਂ ਉਹਨਾਂ ਨੇ ਤੂਫਾਨ ਮਚਾ ਦਿੱਤਾ ਸੀ। ਉਹਨਾਂ ਦਾ ਹਰ ਗਾਣਾ ਚਾਰਟ ਬਸਟਰ ਹੋ ਜਾਂਦਾ ਸੀ। ਫਿਰ ਹਿਮੇਸ਼ ਨੇ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਿਆ ਤੇ ਉੱਥੋਂ ਤੱਕ ਇਹ ਸਭ ਠੀਕ ਸੀ। ਗੜਬੜ ਹੋਈ ਜਦ ਉਹਨਾਂ ਨੇ ਅਚਾਨਕ ਬਹੁਤ ਜ਼ਿਆਦਾ ਵੇਟ ਲੂਜ਼ ਕੀਤਾ। ਹਿਮੇਸ਼ ਟ੍ਰੋਲ ਹੋਣ ਲੱਗੇ ਤੇ ਇਸ ਤੋਂ ਬਾਅਦ ਉਹਨਾਂ ਦੇ ਗਾਣੇ ਤੇ ਫਿਲਮਾਂ ਵੀ ਫਲੋਪ ਹੋਣੀਆਂ ਸ਼ੁਰੂ ਹੋ ਗਈਆਂ।

ਹਾਂਜੀ ਰੈਗੂਆ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਿਸਵਾਨੀ 107.1 FM ਤੇ ਜੀ ਆਰਜੀ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਅਗਲਾ ਨਾਮ ਹੈ ਜੀ ਰਾਜਕੁਮਾਰ ਰਾਓ ਦਾ ਤਾਂ ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਨੂੰ ਵੀ ਵਾਰ ਵਾਰ ਵਜ਼ਨ ਘਟਾਉਣ ਅਤੇ ਵਧਾਉਣ ਦੀ ਵਜ੍ਹਾ ਨਾਲ ਟ੍ਰੋਲਿੰਗ ਚੱਲਣੀ ਪਈ ਸੀ ਵਜ੍ਹਾ ਇਹ ਹੈ ਕਿ ਰਾਜਕੁਮਾਰ ਰਾਓ ਦੀ ਕੱਦ ਕਾਠ ਉਨੀ ਵਿਸ਼ਾਲ ਨਹੀਂ ਹੈਗੀ ਮਤਲਬ ਇੰਨੀ ਵੱਡੀ ਨਹੀਂ ਹੈਗੀ ਕਿ ਉਹ ਇਸ ਤਰ੍ਹਾਂ ਦੇ ਟ੍ਰਾਂਜੈਕਸ਼ਨ ਨੂੰ ਤੋਂ ਬਾਅਦ ਵੀ ਨਾਰਮਲ ਲੱਗਣ ਜਦ ਉਨ੍ਹਾਂ ਨੇ ਵਜ਼ਨ ਕੁਝ ਫਿਲਮਾਂ ਦੇ ਲਈ ਘਟਾਇਆ ਤਾਂ ਉਹ ਕਾਫੀ ਦੁਬਲੇ ਲੱਗਣ ਲੱਗੇ ਫਿਰ ਜਦ ਵਧਾਇਆ ਤਾਂ ਕਾਫੀ ਮਸਕੁਲਰ ਤੇ ਹੈਵੀ ਦਿਖਣ ਲੱਗੇ ਇਹੀ ਵਜ੍ਹਾ ਹੈ ਕਿ ਰਾਜਕੁਮਾਰ ਰਾਓ ਵੀ ਵੇਟ ਲਾਸ ਦੇ ਲਈ ਟ੍ਰੋਲਿੰਗ ਚੱਲ ਚੁੱਕੇ ਆ

ਹੀ ਤਾਂ ਸੀ ਐਕਟਰਸ ਦੀ ਗੱਲ ਪਰ ਬਹੁਤ ਸਾਰੇ ਐਕਟਰਸ ਤੇ ਐਕਟਰੈਸ ਸਪੈਸ਼ਲੀ ਅਜਿਹੀਆਂ ਹੈਗੀਆਂ ਨੇ ਜਿਨ੍ਹਾਂ ਨੇ ਜਦੋਂ ਵੇਟ ਲੂਜ਼ ਕੀਤਾ ਤਾਂ ਬਕਮਾਲ ਲੱਗਣ ਲੱਗ ਗਿਆ ਉਸ ਵਿੱਚ ਸਭ ਤੋਂ ਪਹਿਲਾ ਨਾਮ ਤਾਂ ਹਾਲ ਫਿਲਹਾਲ ਦੀ ਘੜੀ ਤੁਹਾਡੇ ਜ਼ੁਬਾਨ ਤੇ ਸ਼ਹਿਨਾਜ਼ ਗਿੱਲ ਦਾ ਆਇਆ ਹੋਊਗਾ ਕਿਉਂਕਿ ਬਿਗ ਬੌਸ ਦੇ ਵਿੱਚ ਜਦੋਂ ਸ਼ਹਿਨਾਜ਼ ਗਿੱਲ ਦੇਖੀ ਸੀ ਤਾਂ ਬਹੁਤ ਬਲਕੀ ਜੀ ਤੇ ਕਿਊਟ ਸੀ ਬਟ ਹੁਣ ਉਹ ਹੌਟ ਹੋ ਗਈ ਹੈ ਕਿਉਂਕਿ ਵੇਟ ਲੂਜ਼ ਕੀਤਾ ਹੈ ਤੇ ਬਹੁਤ ਜ਼ਿਆਦਾ ਸਲਿਮ ਹੋ ਗਈ ਹੈ ਜ਼ਰੀਨ ਖਾਨ ਹੋ ਗਈ ਤੇ ਫਿਰ ਸਾਰਾ ਅਲੀ ਖਾਨ ਦੀਆਂ ਪੁਰਾਣੀਆਂ ਤੇ ਨਵੀਆਂ ਵੀਡੀਓਜ਼ ਤਸਵੀਰਾਂ ਜਦ ਤੁਸੀਂ ਦੇਖਦੇ ਹੋ ਤਾਂ ਪਤਾ ਲੱਗਦਾ ਹੈ ਕਿ ਡਿਜ਼ਾਸਟਰ ਤਾਂ ਨਹੀਂ ਬਹੁਤ ਜ਼ਿਆਦਾ ਸ਼ਾਨਦਾਰ ਉਹਨਾਂ 'ਚ ਚੇਂਜ ਆਇਆ ਹੈਗਾ ਕਿ ਤੁਹਾਨੂੰ ਕਿਹੜੇ ਐਕਟਰ ਦਾ ਟਰਾਂਸਫੋਰਮੇਸ਼ਨ ਜ਼ਿਆਦਾ ਚੰਗਾ ਲੱਗਿਆ ਕਿ ਟ੍ਰੋਲ ਨਹੀਂ ਹੋਣਾ ਚਾਹੀਦਾ ਸੀ ਤੇ ਕਿਹੜੀ ਐਕਟਰ ਲੱਗਦੀ ਹੈਗੀ ਐਕਟਰੈਸ ਕਿ ਇਹ ਪਤਲੀ ਹੋ ਕੇ ਚੰਗੀ ਨਹੀਂ ਲੱਗੀ ਤਾਂ ਜ਼ਰੂਰ ਸਾਨੂੰ ਦੱਸਿਓ ਜੁੜੋ ਸਾਡੇ ਨਾਲ ਤਾਂ ਫਿਲਹਾਲ ਪਹਿਲਾਂ ਹੀ ਕੀ ਸੁਣੋ।

ਨਵੀਂ ਕੁਈਨਜ਼ਲੈਂਡ ਸਰਕਾਰ 4000 ਹੈਕਟੇਅਰ ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

फायर एंट्स तुहाडे इलाके विच मौजूद हन। जे तुहानू लगदा है कि तुहाडे घर जां जायदाद विच फायर एंट्स हन तां इस दी सूचना दिओ। असी तुहानू फायर एंट्स दे इलाज लई मुफ्त किट भेजांगे। होर जानकारी लई फायर एंट्स क्वींसलैंड जां फायर एंट्स QLD खोजो जां 132 ANT यानी कि 132-268 उत्ते कॉल करो। ਇਹ ਸੁਨੇਹਾ ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਇਨਜ਼ਲੈਂਡ ਸਰਕਾਰ ਸੂਬੇ ਭਰ ਵਿੱਚ 98,000 ਤੋਂ ਵੀ ਵੱਧ ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲ ਰਹੀ ਹੈ। ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 ਹੈਕਟੇਅਰ ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।